0: ਕੀ ਹੋਇਆ ਏ?
1: ਗੈਰ ਲੱਗਦਾ ਹੈ।
0: ਪਾਣੀ?
1: ਜ਼ਹਿਰ ਲੱਗਦਾ ਹੈ।
0: ਕੀ ਹੋਇਆ ਏ?
1: ਗੈਰ ਲੱਗਦਾ ਹੈ।
0: ਪਾਣੀ?
1: ਜ਼ਹਿਰ ਲੱਗਦਾ ਹੈ।
0: ਯਾ ਕਿਸੇ ਦੀ ਕਬਰ ਤੇ ਅਸੀਂ
1: ਰੱਖ ਦਿੱਤਾ ਪੈਰ ਲੱਗਦਾ ਹੈ।
0: ਕੀ ਹੋਇਆ ਏ?